0: موديها كم ميجا هرتز تبقى هي فعلا.
1: ਏ ਮਾਵੇ ਸੁੱਟਾ ਲੈਫਿੰਗ
2: ਆਹਰ ਮੇ ਸੁੱਟਾ ਲੈਫਿੰਗ
3: ਏ ਲਿਸਟ ਕੋ ਮਾਵੇ ਸੀਮਣਾਲਾ
4: ਅਮਿਲ ਫੈਸਾਨ ਦਾਗੇ ਅਮਿਲ ਹਸ਼ਿੰਗੜ ਗੈਲੂਨ ਦਿਰਮਕੀ ਕਿਹਾ ਮੋਏ ਕਮੇ ਏ ਮੇ ਮਾਵੇ ਸੁੱਟਾ ਲੈਫਿੰਗ
5: ਦੁਮ ਫੈ ਆਹਰ ਮੇ ਗੇ ਹਤੁਰੇ ਦੁਮ ਫਤੁ ਗੇ ਇਸਤੇਮਾਲ ਕੁਰਮ ਗੇ ਸਾਬੁਨ ਦਿਮਾਵਾ ਸਿਹੀ ਮਸਲ ਤੋਗਾ ਆਹਰ ਕੋ ਹੈ ਮਿਲੀਅਨ ਬੁਰੇ ਕਿਨਾ ਮੀ ਹੁ ਮਰਵਾ ਕਮਾ ਤਫਾ ਸਿਸਾਬ ਤਕੁਨ ਦੱਕਾ ਫਸ ਨੂ ਜਹੀ ಅವಹ ದುಂಫತುಗೆ ಇಸ್ತಿಯು ಮಾಲ್ಕುರುಂ ಹುಟ್ಟಾಲ ಮಾಹಿಂಗ
6: ದಿವೆಹಿ ಎಫ್ಎಂ ನುವದಿಹ ಏಕೆ ಮೆಗಾಹರ್ಟ್ಸ್ ದಿವೆಹಿಂಗ ಮುನಿಫು ಎಫಿಲುವ ದಿನುಮುಗ ಅಬದುವೆಸ್
7: ಮೀ ಅಹಮದ್ ಆಮಿದ್

ਉਹਦੇ ਕਿ ਮੈਂ ਘੱਟ ਦੇ ਫਿਰ ਮੰਮੀ ਘੜੀ ਗੱਲ ਮੈਂ ਕੁੜੀ ਅੰਮੀ ਕਹਿੰਦਾ ਆਸ਼ੋਗਾ ਮੈਂ ਫਾਹਰ ਮੀ ਹੀ ਮਨਾ ਲੈਂਦੀ ਨੂੰ ਇਮ ਕਿ ਰਿਕੁਐਸਟ ਕਰ ਝਾਲ ਦੇ ਲਵੇ ਪਲੀਜ਼ ਪਲੇ ਮਾਕੇ ਹਾਲ ਉਬੋਨੇ ਤੇ ਮਿਥੁਰਾ ਸਪੈਸ਼ਲੀ ਡੈਡੀਕੇਟਡ ਟੂ ਕੁਡੂ ਐਮ ਕੁਡੂ ਖਾਸ ਕੋਲਾ ਲਵੇ ਗੇ ਗੋਤੁਗਾ ਨੂੰ ਇਮ ਕਿ ਫਰਾ ਤੋ ਮੈਂ ਝਾਲ ਦੇਨੀ ਮਾਕੇ ਹਾਲੋ।

ਅਧੇਕ ਮੇ ਗੇਸਟ ਦੇ ਬਹੀ ਫੇ ਮੰਮੀ ਗੇ ਟੇਕਲ ਗੁਮੇ ਕੁਰੀ ਮੇ ਗੰਦਾ ਇਹੁਨ ਤੇ ਰਿੰਗ ਕੇ ਹੋਵੰ ਮੇ ਸ਼ੋਗਾ ਅਰੁ ਮੇ ਹਿਮਨਾਲ ਤੇ ਮੰਮੀ ਅੰਨੇ ਨੀ ਇਹੁਨ ਤੇ ਰਿਕੁਐਸਟ ਕੁਰਾ ਬਾਲਾ ਵਤੇ ਕੇ ਮੇ ਗੇ ਡੀਗਾ ਅਡੂ ਹਾਲਮ ਪੇ ਨੋ ਬਾਲਾ ਵਤੇ ਕੇ ਰਿਕੁਐਸਟ ਕੁਰੇ ਗੁਮਾ ਪੀਐਸਐਮ ਏਆਈ ਡੀਐਫਐਮ 91 ਨਾ ਕੋਫਵਾ ਮੈਸੇਜ ਤਾ ਹੋਗਾ ਜਹਾਲ ਦੇ ਮੇ ਰਿਕੁਐਸਟ ਕੋਫਵਾ ਇੱਕ ਲਵਤ ਹੋ ਗੇ ਤੇਰੇ ਮੇ ਫਹਰ ਮੇ ਹਿਮਨਾਲ ਦੇ ਨੀ ਅਲੀ ਰਮੀਸ ਕੇ ਕੋਮ ਵਿਸ ਲਵੇ ਜਹਾਲ ਦਿਨ ਮੈਂ ਰਿਕੁਐਸਟ ਕੋ ਫਵਾ ਫਰਾ ਤਕੁ ਲੇਫ ਮਿਵਣੀ ਹਮ ਅਲੀ ਰਮੀਸ ਕੇ ਲਵੇ ਜਹਾਲ ਦਿਨ ਮਾ ਅਦੇ ਇਥੂਰ ਇਹਨ ਤੇ ਰੀਅਗੇ ਰਿਕੁਐਸਟ ਕਾ ਬਲਾ ਲਾਇ ਰੁਗਾ ਤੇਰਾ ਆਦਿ ਅਸ਼ਫਾ ਨੋਨੀ ਤੇਰਾ ਆਦਿ ਲੰਹਾ ਗ ਲਵੇ ਜਹਾਲ ਦਿਨੀ ਆਵਰ ਰੰਗਲੋ ਖਾਸਕੁ ਕੁਰੀਹਾ ਇਹਨ ਤੇ ਰੀਨਾ ಎಮ್ಮ ವಕೀಲವೇ ಎಣ್ಣೆ ಹೇಮ ಮೀದೆ ಫಣ್ಣಾನುಂಗೆ ಲವತೆ ಹೋಗಿ ತೆರೆಂಗೆ ಕೊಮಿಸ್ ಲವೇ ಜಹಾಲದೇನ ಫುರತಮ್ಮ ಮೀ ಜಹಾಲದೇನಿ ಮೀ ಗಡಿ ಫೆಶು ಮುಗ ಗೊತ್ತುಂಗೆ ನಿಸ್ತೇ ತಿವೆ ಆಮೇಲೆ ರಾಗೋಕೆ ಲವ ಲವೇ ಫಹು ಹಿಮನಾದ ತೇನಂಗೆ ಹಮ ಮೀ ಲವತ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ